0: ਬੁਦਾ
1: ਆਫਿਸ ਜੀ ਐਮ ਮਿਰਾਪੁਰ ਐਫਐਮ 94 ਨਜ਼ ਗਰਲਸ ਡਿਗਰੀ ਕਾਲਜ ਹਾਲਾਣੀ ਰੋਡ ਮਿਰਾਪੁਰ
2: ਰਾਤੇ ਲਾਏ ਹਾਕਮ ਅਲੀ ਜਿਸ ਕਹਾਣੀ
3: 03013992836
4: ਆਈ ਮੁਹੰਮਦ ਉਮਰ ਗੋਰੀ 0319 1557024
5: ਆਪਣਾ ਸ਼ਹਿਰ ਆਪਣਾ ਘਰ ਮਹਿਰਾਬਪੁਰ ਔਰ ਮਹਿਰਾਬਪੁਰ ਕੀ ਆਵਾਜ਼ GA FM 94